ਵਾਲਾ ਲਿਖ ਦੋ ਮਾਰੇ ਰੂਮੇ ਰੂਮ ਮੇਰਾ, ਲਿਖ ਦੋ ਮਾਰੇ ਰੂਮੇ ਰੂਮ ਮੇਰਾ। ਬੋਲੋ ਸਤਿਗੁਰੂ ਦੇਵ ਕੀ ਜੈ। ਅੱਛਾ ਬੋਲਿਆ, ਹਾਂ ਵਧੀਆ। ਹੋਰ ਬੋਲੋ, ਤਿੰਨ ਤਿੰਨ ਹਾਂ ਆਨਾ ਗਰੂ।